ਲੈਚਲ ਮਫੂਲ ਗੁਮ ਇਨਿੰਗ ਤਮਨਾ ਵਖਲ ਗੇ ਅਤਿਆ ਦੇ ਇੰਗਾਉ ਗਾਉ ਜਦੁਨਾ ਸਾਨਜਰੀ ਬਨੀ ਨਿਗੋਲ ਐਗੀ ਪੁਨਸੀਦੀ ਹਾਂਗ ਲਬ ਵਖਲ ਇਪਾਕ ਸਿਦਾ ਨੰਗੀ ਵਖਲ ਤਨ ਥਨ ਖਰੀ ਗਸੀਦੀ ਦੋਰੀ ਦ ਕਿਸੀ ਕੀ ਦਨ ਮਨਿੰਗ ਤਮਨਾ ਥਾਦੋਕ ਲਬ ਐਗੀ ਥਮੋਈ ਗੀ ਤੇਲੰਗਾ ਗਮ ਲਬਦੀ ਫਾਜ਼ੋ ਨਹਾਕਨਾ

0: ਫੁਜੀ ਕੈਨੂ ਹਾਂ ਅੰਗਾ ਵੇ ਨੀ ਸੀ ਲਿਲ ਲਦੀ ਕੈਥੇ ਨੀ ਮਾਈ ਬੀਨ ਮੇ ਆਮ ਲਕਨ ਵਦ ਲੋਇ ਰਨੀ
1: ਰਾਮ ਤੋ ਹਤੀ ਲਿਸਨ ਲਗਮ ਤੇ ਯੂ ਮੀ ਆਮੋ
0: ਅਦੋ ਨਸ਼ੀ ਦੀ ਲਿਲ ਰੋਇ ਪਾਮੂ ਦਾ ਕੋ
1: ਕਰੀ
0: ਪਾਮੂ ਯੇ ਨੰਗੋਂ ਦਾ ਦੁਮ ਥਮੋ ਕੋ ਹਾਂ ਇਕੋਈ ਮਨੀ ਮਤ ਤੁਮ ਦੋ ਨੋਮ ਉਨ ਬਚ ਕੇ ਨਹੀਂ ਖੱਲੇ ਬਕੋ ਐ ਮਾਗੀ ਮਨਾਫ ਤੇ ਸਤ ਕਦਬ ਨ ਮਿੱਤ ਦਾ ਇਨਾਂ ਪੀਰੀ ਬ ਪੁਰਸ਼ ਲਿਟ ਲਿਟ ਕੇ ਨੰਗੋਂ ਦਾ ਦੁਮ ਥਮੋ ਕੋ ਮਮਾ ਮਚਾ ਦੋ ਉਨ ਕੀ ਤਾ ਬਿਆਮ ਕੋਈ
1: ਨਤੇ ਮਨੀ ਮਤ ਤੁਮ ਹੈ ਜੂ ਯਮੂੰ ਕਨਾਨੋ
0: ਕੋਈ ਕੀ ਮਨੀ ਮਤ ਤੁਮ ਦੋ ਨ ਖੰਦਰੋ ਇਨਾਂ ਉਪਾਨ ਪਿਕ ਨ ਹੁੰਦੋ ਮਨੀ ਮਤ ਤੁਮ ਦੋ
1: ਓ
0: ਕਮਦੂਰੀ ਦੋ ਨੋਈ ਮਮਾ ਨੇ ਸਕੂਲ ਦੇ ਮਿੰਗ ਚੰਬੀ ਰੰਗ ਦਰਾ ਮਨੀ ਮਤੁਮ ਦੋ ਲਾਇਰਿਕ ਲਈ ਨਾ ਬੋਈ ਲਈ ਨਾ ਪੈਸਾ ਪੀਬੀ ਰੰਗ ਦਰਾ ਮੋਏ ਉਨ ਰੁਕੇ ਅਈ ਮੋਏ ਉਨ ਬਚਤ ਪਨ ਮਿੱਤੂ ਦੇ ਨੰਗਨੇ ਪੀਬ ਫੁਰੀ ਤੋ ਲਿਟ ਪਲੋ ਬੁਲਾ ਕੇ ਕੋ ਯਨਾਉ ਮਚਾ ਤੁਦੰ ਮਫੰ ਖੰ ਨੰ ਤੰ ਸਿਨੇ ਰਮ ਗਈ ਨੋ ਮਚਾ ਲੁਗੇ ਬਾ ਇਮਾ ਇਮਾ ਅਈ ਮੁਚਾ ਚਰੂ ਕੀ ਗੇ ਕੋ ਇਮਾ
2: ਮਨੀ ਮਤੁਮ
3: ਮਨੀ ਮਤੁਮ ਤੁਮ ਨੂੰ ਵਾਈ ਕੀ ਦਰਦਾ